ਦੌਰ ਵਿੱਚ ਮੱਧਵਰਗੀ ਅਤੇ ਗਰੀਬ ਪਰਿਵਾਰਾਂ ਦੇ ਬਜ਼ੁਰਗ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹਨ, ਜਿਨ੍ਹਾਂ ਵਿੱਚ ਡਾਇਬਟੀਜ਼, ਕੈਂਸਰ, ਬਲੱਡ ਕੈਂਸਰ, ਕਰੋਮਿਕ ਰਿਸਪਾਇਰੇਟਰੀ ਅਤੇ ਹਾਰਟ ਸਟ੍ਰੋਕ ਪ੍ਰਮੁੱਖ ਹਨ। ਗਰੀਬ ਅਤੇ ਮੱਧਵਰਗੀ ਪਰਿਵਾਰ ਇਹਨਾਂ ਬਿਮਾਰੀਆਂ ਦਾ ਸਮੇਂ ਸਿਰ ਇਲਾਜ ਨਾ ਕਰਾ ਸਕਣ ਕਰਕੇ ਰੋਗ ਵਧਾ ਲੈਂਦੇ ਹਨ ਅਤੇ ਪੈਸੇ ਦੀ ਕਮੀ ਦੇ ਕਾਰਨ ਇਲਾਜ ਨਾ ਹੋਣ ਕਰਕੇ ਆਪਣੀਆਂ ਜਾਨਾਂ ਵੀ ਗਵਾ ਬੈਠਦੇ ਹਨ। ਸਰਕਾਰ ਨੇ ਇਹਨਾਂ ਗੰਭੀਰ ਸਥਿਤੀਆਂ ਨੂੰ ਸਨਮੁੱਖ ਰੱਖਦੇ ਹੋਏ ਇਸ ਆਯੁਸ਼ਮਾਨ ਭਾਰਤ ਯੋਜਨਾ ਨੂੰ ਸਮੇਂ ਸਿਰ ਅਤੇ ਯੋਜਨਾਬੱਧ ਤਰੀਕੇ ਨਾਲ ਲਾਗੂ ਕੀਤਾ ਹੈ। ਇਸ ਆਯੁਸ਼ਮਾਨ ਭਾਰਤ ਯੋਜਨਾ ਦੇ ਡਿਜੀਟਲ ਕਾਰਡ ਨੂੰ ਗ੍ਰਹਿਣ ਕਰਨ ਨਾਲ ਮਰੀਜ਼ ਇਹਨਾਂ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲ ਜੋ ਯੋਗਤਾ ਪੂਰੀ ਕਰਦੇ ਹਨ ਅਤੇ ਜੋ ਮਿਨੀਮਮ ਪ੍ਰੈਸਕ੍ਰਾਈਬਡ ਸਟੈਂਡਰਡਜ਼ ਅਤੇ ਜਿਨ੍ਹਾਂ ਦਾ ਇੰਸ਼ੋਰੈਂਸ ਖੇਤਰਾਂ ਨਾਲ ਟਾਈਅਪ ਹੈ ਵਿੱਚ ਦਾਖਲ ਹੋ ਸਕਦੇ ਹਨ। ਮਰੀਜ਼ਾਂ ਨੂੰ ਇਲਾਜ ਵਾਸਤੇ ਕੋਈ ਪ੍ਰੀ ਪੇਮੈਂਟ ਅਤੇ ਰੀਇੰਬਰਸਮੈਂਟ ਦੀ ਜ਼ਰੂਰਤ ਨਹੀਂ ਹੈ। ਕਿਸੇ ਵੀ ਪਰਿਵਾਰ ਦਾ ਮੈਂਬਰ ਅਤੇ ਕਿਸੇ ਵੀ ਜੈਂਡਰ ਅਤੇ ਬਾਝੋ ਉਮਰ ਵਾਲਾ ਯੋਗ ਮਰੀਜ਼ ਇਸ ਕਾਰਡ ਦਾ ਲਾਹਾ ਲੈ ਸਕਦਾ ਹੈ। ਇਸ ਤੋਂ ਉਪਰੰਤ ਜੋ ਪਰਿਵਾਰ ਰਾਸ਼ਟਰੀ ਸਵਸਥ ਬੀਮਾ ਯੋਜਨਾ ਵਿੱਚ ਰਜਿਸਟਰਡ ਹਨ ਉਹਨਾਂ ਨੂੰ ਵੀ ਆਯੁਸ਼ਮਾਨ ਭਾਰਤ ਸਕੀਮ ਵਿੱਚ ਨਿਯਮਿਤ ਕੀਤਾ ਗਿਆ ਹੈ ਅਤੇ ਜੋ ਦੇਸ਼ਵਾਸੀ SC ST ਕੈਟੇਗਰੀ ਵਿੱਚ ਆਉਂਦੇ ਹਨ ਉਹਨਾਂ ਨੂੰ ਵੀ ਇਸ ਯੋਜਨਾ ਵਿੱਚ ਨਿਯਮਿਤ ਕੀਤਾ ਗਿਆ ਹੈ। ਜੋ ਪਰਿਵਾਰ ਬਿਨਾਂ ਛੱਤ ਜਾਂ ਘਰ ਤੋਂ ਹਨ ਅਤੇ ਆਪਣਾ ਗੁਜ਼ਾਰਾ ਮਜ਼ਦੂਰੀ ਕਰਕੇ ਕਰ ਰਹੇ ਹਨ ਉਹਨਾਂ ਨੂੰ ਵੀ ਇਸ ਸਕੀਮ ਵਿੱਚ ਨਿਯਮਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਕਾਨ ਬਣਾਉਣ ਵਾਲੇ ਮਜ਼ਦੂਰ, ਪੇਂਟਰ, ਪਲੰਬਰ, ਰਾਜਮਿਸਤਰੀ, ਵੈਲਡਰ, ਕੁਲੀ, ਸਿਰ 'ਤੇ ਭਾਰ ਚੁੱਕਣ ਵਾਲੇ ਕਾਮੇ, ਕਲਾਕਾਰ, ਹਸਤ ਸ਼ਿਲਪਕਾਰ ਆਦਿ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਸਾਰੀਆਂ ਸ਼੍ਰੇਣੀਆਂ ਦੇ ਉਪਚਾਰ ਲਈ ਜੋ ਖਰਚੇ ਆਉਂਦੇ ਹਨ ਉਹਨਾਂ ਵਿੱਚੋਂ ਮੈਡੀਕਲ ਐਗਜ਼ਾਮੀਨੇਸ਼ਨਸ, ਮੈਡੀਕਲ ਟ੍ਰੀਟਮੈਂਟ, ਬਾਤਚੀਤ ਖਰਚਾ, ਇਲਾਜ ਦਾ ਖਰਚਾ, ਗੈਰ ਤੀਬਰ ਖਰਚਾ, ਤੀਬਰ ਦੇਖਭਾਲ ਦੀ ਜਾਂਚ, ਰਿਹਾਇਸ਼ ਦਾ ਖਰਚਾ, ਆਪਰੇਸ਼ਨ ਅਤੇ ਤੀਬਰ ਦੇਖਭਾਲ ICU ਅਤੇ ਇਸ ਤੋਂ ਇਲਾਵਾ ਖਾਣ ਦਾ ਖਰਚਾ ਆਦਿ ਇਸ ਯੋਜਨਾ ਰਾਹੀਂ ਫ੍ਰੀ ਉਠਾਇਆ ਜਾਂਦਾ ਹੈ। ਇਸ ਤੋਂ ਇਲਾਵਾ ਆਯੁਸ਼ਮਾਨ ਭਾਰਤ ਕਾਰਡ ਦੁਆਰਾ ਬਿਮਾਰੀਆਂ ਦਾ ਖਰਚਾ ਵੀ ਕਵਰ ਕੀਤਾ ਜਾਂਦਾ ਹੈ। ਉਹਨਾਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਸਾਰੀਆਂ ਬਿਮਾਰੀਆਂ ਜੈਸੇ ਪ੍ਰੋਸਟੇਟ ਕੈਂਸਰ, ਕੋਰੋਨਰੀ ਆਰਟਰੀ ਬਾਈ ਪਾਸ ਗ੍ਰਾਫਟਿੰਗ, ਡਬਲ ਵਾਲਵ ਰਿਪਲੇਸਮੈਂਟ, ਕੈਰੋਟਿਡ ਐਂਜੀਓਪਲਾਸਟਿਕ ਵਿਦ ਸਟੈਂਟ, ਪਲਮੋਨਰੀ ਵਾਲਵ ਰਿਪਲੇਸਮੈਂਟ, ਸਕਲ ਬੇਸ ਸਰਜਰੀ ਅਤੇ ਮੈਂਟਲ ਹੈਲਥ ਕੇਅਰ ਆਦਿ ਬਿਮਾਰੀਆਂ ਪ੍ਰਮੁੱਖ ਹਨ। ਇਸ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਹਾ ਤਾਂ ਹੀ ਲੈ ਸਕਦੇ ਹਨ ਅਗਰ ਆਯੁਸ਼ਮਾਨ ਭਾਰਤ ਕਾਰਡ ਬਣਾ ਲਿਆ ਹੈ। ਅਗਰ ਨਹੀਂ ਬਣਾਇਆ ਤਾਂ ਇਸ ਨੂੰ ਬਣਾਉਣ ਦੀ ਵਿਧੀ ਸਰਲ ਅਤੇ ਇਸ ਤਰ੍ਹਾਂ ਹੈ। ਆਯੁਸ਼ਮਾਨ ਕਾਰਡ ਬਣਾਉਣ ਲਈ ਆਪ ਨੂੰ ਆਪਣੇ ਮੋਬਾਈਲ 'ਤੇ beneficiary.nha.gov.in ਵਿੱਚ ਜਾਣਾ ਹੈ ਅਤੇ ਉੱਥੇ ਯੂਜ਼ਰ ਟਾਈਪ ਨੂੰ ਸਿਲੈਕਟ ਕਰਨਾ ਹੈ। ਉੱਥੇ ਇੱਕ ਬੈਨੀਫਿਸ਼ਰੀ ਆਪਸ਼ਨ ਆਏਗਾ, ਉਸ 'ਤੇ ਕਲਿੱਕ ਕਰਨਾ ਹੈ ਅਤੇ ਆਪਣਾ ਮੋਬਾਈਲ ਨੰਬਰ ਵੀ ਐਡ ਕਰਨਾ ਹੈ। ਤੁਸੀਂ ਦੇਖੋਗੇ ਕਿ ਆਪਦੇ ਮੋਬਾਈਲ ਵਿੱਚ ਇੱਕ OTP ਆਏਗਾ, ਉਸ ਨੂੰ ਐਂਟਰ ਕਰਨਾ ਹੈ। ਫਿਰ ਉਸ ਤੋਂ ਬਾਅਦ ਆਪਦੇ ਅਗਲੇ ਆਪਸ਼ਨ ਵਿੱਚ ਕੈਪਚਾ ਕੋਡ ਆਏਗਾ। ਕੈਪਚਾ ਕੋਡ ਦੇ ਕੇ ਉਸਨੂੰ ਉਸੇ ਹੀ ਤਰ੍ਹਾਂ ਭਰਨਾ ਹੈ ਅਤੇ ਲੌਗਇਨ ਕਰਨਾ ਹੈ। ਉਸ ਤੋਂ ਬਾਅਦ ਜੋ ਕੋਲਮ ਆਏਗਾ ਉਸਨੂੰ ਸੀਨ ਦੇ ਸੈਕਸ਼ਨ ਵਿੱਚ PMJAY ਦੇ ਆਪਸ਼ਨ ਨੂੰ ਸਿਲੈਕਟ ਕਰਕੇ ਅਗਲੇ ਆਪਸ਼ਨ ਵਿੱਚ ਸਟੇਟ ਯਾਨੀ ਕਿ ਰਾਜ ਜਿਸ ਰਾਜ ਵਿੱਚ ਤੁਸੀਂ ਰਹਿੰਦੇ ਹੋ ਸਿਲੈਕਟ ਕਰਨਾ ਹੈ ਅਤੇ ਸਬ ਸੀਨ ਵਿੱਚ PMJAY ਦੇ ਨਾਲ ਆਪਣਾ ਜ਼ਿਲ੍ਹੇ ਦਾ ਨਾਮ ਵੀ ਭਰਨਾ ਹੈ। ਆਸਾਨੀ ਦੇ ਲਈ ਆਪ ਨੂੰ ਅਗਲੇ ਸਟੈਪ ਵਿੱਚ ਸਰਚ ਵਾਈ ਵਿੱਚ 12 ਨੰਬਰ ਦਾ ਆਪਣਾ ਆਧਾਰ ਕਾਰਡ ਵੀ ਭਰਨਾ ਹੈ ਅਤੇ ਇੱਕ ਕੈਪਚਾ ਕੋਡ ਵੀ ਭਰਨਾ ਹੈ। ਫਿਰ ਆਪ ਸਰਚ ਦੇ ਸੈਕਸ਼ਨ ਵਿੱਚ ਕਲਿੱਕ ਕਰੋਗੇ ਤਾਂ ਆਪ ਜੀ ਦੇ ਸਾਹਮਣੇ ਪਰਿਵਾਰ ਪਹਿਚਾਣ ਦੀ ਲਿਸਟ ਆ ਜਾਏਗੀ। ਫਿਰ ਆਪ ਜੈਸ ਦੇ ਪੇਜ ਵਿੱਚ ਕਲਿੱਕ ਕਰੋਗੇ ਤਾਂ ਉਸ ਦੇ ਬਾਅਦ
एक कंसेंट पेज आ जाएगा।

0: ਅਤੇ ਅਗਲੇ ਐਪਲੀਕੇਸ਼ਨ ਵਿੱਚ ਕਈ ਆਪਸ਼ਨ ਆ ਜਾਣਗੇ। ਤੁਸੀਂ ਆਪਣੇ ਆਸਾਨ ਤਰੀਕੇ ਨੂੰ ਸਿਲੈਕਟ ਕਰਨਾ ਹੈ। ਸਾਡੇ ਫੋਨ ਵਿੱਚ ਇੱਕ OTP ਰਿਜ਼ਰਵ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਆਪਦੇ ਮੋਬਾਈਲ ਵਿੱਚ OTP ਆਏਗਾ। ਅਗਰ ਦੋਨੋਂ ਇੱਕੋ ਜਿਹੇ ਹਨ ਅਤੇ ਇੱਕੋ ਜਿਹੇ ਨੰਬਰ ਐਂਟਰ ਕੀਤੇ ਹਨ ਤਾਂ ਦੋਨੋਂ OTP ਇੱਕ ਹੀ ਸੇਧ ਵਿੱਚ ਆ ਜਾਣਗੇ, ਤਾਂ ਉਸ ਜਗ੍ਹਾ 'ਤੇ ਐਂਟਰ ਕਰਨਾ ਹੈ। ਆਪ ਜੀ ਨੇ ਫਿਰ 12 ਨੰਬਰ ਦਾ ਆਧਾਰ ਕਾਰਡ ਐਂਟਰ ਕਰਨਾ ਹੈ ਅਤੇ ਸਰਚ ਦੇ ਆਪਸ਼ਨ ਵਿੱਚ ਕਲਿੱਕ ਕਰਨਾ ਹੈ। ਉਸ ਦੇ ਬਾਅਦ ਉਸ ਵਿੱਚ ਫਾਊਂਡ ਆਪਸ਼ਨ ਆ ਜਾਏਗਾ ਅਤੇ ਉਸ ਪਰਿਵਾਰ ਦੀ ਡਿਟੇਲ ਵੀ ਆ ਜਾਏਗੀ। ਜਿਨ੍ਹਾਂ ਲੋਕਾਂ ਦੇ ਕਾਰਡ ਜਨਰੇਟ ਹੋ ਚੁੱਕੇ ਹਨ ਉਹਨਾਂ ਦੀ ਲਿਸਟ ਵੀ ਆ ਜਾਏਗੀ। ਜਿਸ ਦਾ ਵੀ ਕਾਰਡ ਡਾਊਨਲੋਡ ਕਰਨਾ ਹੈ, ਡਾਊਨਲੋਡ ਦਾ ਆਈਕੋਨ ਆ ਜਾਏਗਾ, ਉਸ 'ਤੇ ਕਲਿੱਕ ਕਰਨਾ ਹੈ ਅਤੇ ਨਾਲ ਹੀ ਵੈਰੀਫਾਈ ਦੀ ਆਪਸ਼ਨ ਵਿੱਚ ਕਲਿੱਕ ਕਰਨਾ ਹੈ। ਹੁਣ ਤੁਸੀਂ ਡਾਊਨਲੋਡ ਦੇ ਸੈਕਸ਼ਨ ਵਿੱਚ ਆ ਚੁੱਕੇ ਹੋ। ਇੱਥੇ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦੇ ਹੋਰ ਵੀ ਮੈਂਬਰਾਂ ਦਾ ਕਾਰਡ ਡਾਊਨਲੋਡ ਕਰ ਸਕਦੇ ਹੋ ਅਤੇ ਫਿਰ ਵਨ ਕਲਿੱਕ ਵਿੱਚ ਆਯੁਸ਼ਮਾਨ ਭਾਰਤ ਕਾਰਡ ਡਾਊਨਲੋਡ ਹੋ ਜਾਏਗਾ। ਆਪ ਦੇਖੋਗੇ ਕਿ ਹੇਠਾਂ ਡਾਊਨਲੋਡ ਦੇ ਸੈਕਸ਼ਨ ਵਿੱਚ ਕਲਿੱਕ ਕਰਕੇ PDF ਸੈਕਸ਼ਨ ਵਿੱਚ ਆਪਦਾ ਕਾਰਡ ਡਾਊਨਲੋਡ ਹੋ ਚੁੱਕਾ ਹੈ। ਇਸ ਤਰ੍ਹਾਂ ਆਯੁਸ਼ਮਾਨ ਭਾਰਤ ਕਾਰਡ ਪ੍ਰਾਪਤ ਕਰਕੇ ਮਰੀਜ਼ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਆਪਣੇ ਕਾਰਡ ਦਾ ਇਸਤੇਮਾਲ ਕਰਕੇ ਆਯੁਸ਼ਮਾਨ ਭਾਰਤ ਯੋਜਨਾ ਰਾਹੀਂ ਆਸਾਨ ਤਰੀਕੇ ਨਾਲ ਮੁਫਤ ਇਲਾਜ ਕਰਾ ਸਕਦੇ ਹਨ।
1: ਆਯੁਸ਼ਮਾਨ ਭਾਰਤ ਯੋਜਨਾ, ਹੁਣੇ ਤੁਸੀਂ ਸੁਰਿੰਦਰ ਸਿੰਘ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਸਰਵਣ ਕਰਾਂਗੇ ਸ਼ਬਦ। ਲਓ ਸਰਵਣ ਕਰੋ ਭਾਈ ਸਤਵਿੰਦਰ ਸਿੰਘ ਤੇ ਭਾਈ ਹਰਵਿੰਦਰ ਸਿੰਘ ਰਾਗੀ ਪਾਸੋਂ ਇਹ ਸ਼ਬਦ। ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ, ਸਤਿਗੁਰ ਹੋਏ ਦਿਆਲ ਨਕਬ ਹੂੰ ਚੂਰੀਐ।

ਦੀ ਸਰਵਿਸ ਪਿਸਤੌਲ ਲੁੱਟਣ ਤੇ ਚੰਦੌਲੀ ਜ਼ਿਲ੍ਹੇ ਚ ਡਕੈਤੀ ਤੇ ਗੋਲੀਬਾਰੀ ਦੀਆਂ ਘਟਨਾਵਾਂ ਚ ਸ਼ਾਮਲ ਹੋਣ ਦਾ ਵੀ ਦੋਸ਼ੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਅੱਜ ਤੋਂ 24 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਤੇ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤੈ। ਦਿੱਲੀ, ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ ਕਸ਼ਮੀਰ, ਲੱਦਾਖ ਤੇ ਮੱਧ ਪ੍ਰਦੇਸ਼ ਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਐ। ਪੰਜਾਬ ਤੇ ਬਠਿੰਡਾ ਚ 42.5 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਰੋਹਤਕ ਚ 42.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉਧਰ ਝਾਰਖੰਡ ਵਿਚ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ ਚ ਬਿਜਲੀ ਡਿੱਗਣ ਕਾਰਨ ਕਰੀਬ 8 ਲੋਕਾਂ ਦੀ ਮੌਤ ਹੋ ਗਈ ਅਤੇ 1 ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਬਿਜਲੀ ਡਿੱਗਣ ਦੀਆਂ ਘਟਨਾਵਾਂ ਰਾਮਗੜ੍ ਗਿਰੀਟੀ ਖੂੰਟੀ ਦੇਵਘਰ ਸਮੇਤ ਕਈ ਥਾਵਾਂ ਤੇ ਵਾਪਰੀਆਂ। ਘਟਨਾ ਚ ਮਰਨ ਵਾਲਿਆਂ ਵਿਚ CPI ਦੇ 1 ਨੇਤਾ, 1 ਵਾਰਡ ਮੈਂਬਰ ਤੇ 1 ਕਿਸਾਨ ਤੇ ਹੋਰ ਵਸਨੀਕ ਵੀ ਸ਼ਾਮਲ ਨੇ। ਤੇ ਆਖਰ ਵਿਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਤੋਂ 2 ਦਿਨਾਂ ਦੇ ਸਰਕਾਰੀ ਦੌਰੇ ਤੇ ਮੰਗੋਲੀਆ ਪਹੁੰਚੇ। ਭਾਰਤ ਤੇ ਮੰਗੋਲੀਆ ਦਰਮਿਆਨ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਹੋਣ ਦੀ ਉਮੀਦ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿਚ ਸਿਓਪੁਰ ਜ਼ਿਲ੍ਹੇ ਦੇ ਕੁੰਨੋ ਨੈਸ਼ਨਲ ਪਾਰਕ ਵਿਖੇ ਚਿੱਤਾ ਮਿੱਤਰਾਂ ਅਤੇ ਸਿਹਰੀਆ ਕਬੀਲੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪੱਛਮੀ ਬੰਗਾਲ ਸਰਕਾਰ ਵੱਲੋਂ ਅੱਜ ਮਹਿੰਗਾਈ ਭੱਤੇ ਚ 20% ਵਾਧੇ ਦਾ ਐਲਾਨ। ਰਾਸ਼ਟਰ ਪ੍ਰੀਖਿਆ ਏਜੰਸੀ ਵੱਲੋਂ UGC ਨੈਟ ਜੂਨ 2026 ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋਈ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20। ਨਮਸਕਾਰ।